ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ ਦੁਰੋਂ ਨਾ ਮਾਂ ਦੋਵਾ ਗੋ ਤੂੰ ਅੱਲਾਹੁ ਅਕਬਰ ਅੱਲਾਹ

ਦਿਨਵੀ ਏ ਯੂਸੁ ਗਫਾਨ ਏ ਥਿਦਵਰੀ ਆਏ ਹਿਕ ਹੈਗਿਰ ਵਿਗਿੰਗ ਖਾ ਫਲ ਹੈਗਿਰੀ ਆਈ ਰੋ ਹੈ ਕੁਰਾ ਗੰਡਾਈ ਹਿਕ ਹੈ ਕੁਰਾ ਗੰਡਾ ਮਿਦੁ ਇ ਬਹੀ ਇਹੁ ਵਫਿਨਾ ਮਿਦੁ ਅਹਰ ਮਿੰਨ ਅਲੁਮ ਫਿਲੁਵਾ ਦਿਵਾਸ਼ ਏ ਥਿਮੰ ਏਵਰਿੰਗ ਗਾਥ ਇਮਰ ਗੁਸ ਕਿਆ ਦਿਨ ਮੱਠਕੇ ਏ ਏਵਰਿੰਨ ਇਖੰ ਇੰਗੁ ਮੱਠਕੇ।

ਇਰਫਾਨ ਤਿਆਰ ਕੋ ਦਿਵੀ ਹਿੰਦੂ ਇਕਲੇ ਇਰਫਾਨ ਵਿਦਾਲਵੀ ਤੇ ਬੈ ਮੀ ਹੁਣ ਦੂ ਕੁਫਾ ਆਏ ਤੇ ਬੈ ਮੀ ਹੁਣ ਨਾ ਇਬਫਾ ਅਖੇ ਤਿਮੰਖਲੇ ਇਰਫਾਨ ਅਰਿਹ ਗਿਨਾਸ਼ੇ ਤਿਮੰਖਲੇ ਇਰਫਾਨ ਹਮਯ ਮਿਨ ਦਿਵਾ ਕਮਾਇ ਤਿਮੰਖਲੇ ਇਰਫਾਨੀ ਇਮ ਹੇ ਗੁਤ ਗਾ ਮਿਹਮਾਨੁ ਨ ਕਮੇ ਹਿਤਾ ਮੀ ਹੈ ਕੰ ਤੇ ਬੈ ਮੀ ਹੁਣ ਨੁਦਕੇ ਮਹੀਏ।